0: फासले बिल्कुल मत रखिए, मिलते जुलते रहिए, लोगों से बातें करते रहिए। हम तो यही संदेश देंगे और इस खूबसूरत से संदेश के साथ आज के कार्यक्रम से अपनी दोस्त तृप्ति जौहरी को दीजिए इजाजत। और ये आकाशवाणी दिल्ली का इंद्रप्रस्थ चैनल है। अब से थोड़ी देर में आप सुनेंगे पंजाबी में समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਤੇ ਚਾਰਟੀ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ ਹੈ। ਆਈ ਟੀ ਆਈ ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਪੀ ਐਮ ਸੇਤੂ ਯੋਜਨਾ ਨੇ ਅੱਜ ਇਕ ਸਾਲ ਪੂਰਾ ਕਰ ਲਿਆ ਹੈ। ਯੂਕਰੇਨ ਨੇ ਰੂਸ ਨਾਲ ਜੰਗਬੰਦੀ ਲਈ ਭਾਰਤ ਦੀ ਤਜਵੀਜ਼ ਨੂੰ ਚਾਰ ਤਜਵੀਜ਼ਾਂ ਵਿਚੋਂ ਸਭ ਤੋਂ ਵਿਆਪਕ ਦਸਿਆ ਤੇ 2026 ਏਸ਼ੀਆਈ ਖੇਡਾਂ ਚ ਖਤਮ ਹੋ ਰਹੇ ਨੇ। ਭਾਰਤ ਕੋਲ 85 ਤਮਗੇ ਜਿੱਤ ਕੇ ਚੌਥੇ ਸਥਾਨ ਤੇ ਰਿਹਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਨੂੰ ਮੁੜ ਗਠਿਤ ਕੀਤਾ ਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਬੀਜੇਪੀ ਦੇ ਸੰਸਦ ਮੈਂਬਰ ਭਰਤਰੂਹਰੀ ਮਹਿਤਾਬ ਨੂੰ ਫਾਈਨਾਂਸ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਪ੍ਰਧਾਨਗੀ ਕਰਨਗੇ। ਬੀਜੇਪੀ ਦੇ ਸੰਸਦ ਮੈਂਬਰ ਸੁਧੀਰ ਗੁਪਤਾ ਰੇਲਵੇ ਸਬੰਧੀ ਕਮੇਟੀ ਦੇ ਮੁਖੀ ਹੋਣਗੇ। ਡਾ ਕਾਕੋਲੀ ਗੋਸ਼ ਦਸਤੀਕਾਰ ਨੂੰ ਰਸਾਇਣਾਂ ਤੇ ਖਾਦਾਂ ਬਾਰੇ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਐ। ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੀ ਪ੍ਰਧਾਨਗੀ ਕਰਨਗੇ। ਬੀਜੇਪੀ ਦੇ ਸੰਸਦ ਮੈਂਬਰ ਰਾਧਾ ਮੋਹਨ ਸਿੰਘ ਰੱਖਿਆ ਕਮੇਟੀ ਦੀ ਪ੍ਰਧਾਨਗੀ ਕਰਨਗੇ। ਬੀਜੇਪੀ ਦੇ ਹੀ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਪਾਣੀ ਵਸੀਲਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ਕਰਨਗੇ, ਜਦਕਿ ਕਾਂਗਰਸ ਦੇ ਸੰਸਦ ਮੈਂਬਰ ਸਪਤਗਿਰੀ ਉਲਕਾ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੁਖੀ ਹੋਣਗੇ। ਬੀਜੇਪੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੂੰ ਸੰਚਾਰ ਤੇ ਸੂਚਨਾ ਤਕਨਾਲੋਜੀ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਇਮ ਮੁਕਾਮ ਚਾਰਟੀ ਅਫੇਅਰਸ ਨੂੰ ਤਲਬ ਕੀਤਾ ਹੈ। ਭਾਰਤ ਨੇ ਪਾਕਿਸਤਾਨ ਤੋਂ ਚੱਲ ਰਹੀ ਗੈਰ ਕਾਨੂੰਨੀ ਘੁਸਪੈਠ ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿਚ ਸ਼ੁੱਕਰਵਾਰ ਦੀ ਘਟਨਾ ਸਬੰਧੀ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਇਕ ਰਿਪੋਰਟ।
2: ਭਾਰਤ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿਚ ਸ਼ੁੱਕਰਵਾਰ ਦੀ ਘਟਨਾ ਸਬੰਧੀ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਏ। ਵਿਦੇਸ਼ ਮੰਤਰਾਲੇ ਮੁਤਾਬਕ ਤਿੰਨ ਵਿਅਕਤੀ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿਚ ਦਾਖਲ ਹੋਏ ਸਨ। ਸਰਹੱਦੀ ਸੁਰੱਖਿਆ ਬਲ BSF ਨੇ ਉਨ੍ਹਾਂ ਨੂੰ ਵਾਰ ਵਾਰ ਵਾਪਿਸ ਜਾਣ ਦੀ ਚੇਤਾਵਨੀ ਦਿੱਤੀ, ਪਰ ਉਹ ਸਰਹੱਦੀ ਵਾੜ ਵੱਲ ਵਧਦੇ ਰਹੇ। ਜਦੋਂ ਉਨ੍ਹਾਂ ਨੇ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਤਾਂ BSF ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਈ। ਭਾਰਤ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪਾਕਿਸਤਾਨ ਤੋਂ ਲਗਾਤਾਰ ਘੁਸਪੈਠ ਅਤੇ ਤਸਕਰੀ ਨੂੰ ਦਰਸਾਉਂਦੀਆਂ ਨੇ। ਭਾਰਤ ਨੇ ਪਾਕਿਸਤਾਨ ਨੂੰ ਇਨ੍ਹਾਂ ਘਟਨਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਕਰਨ ਅਤੇ ਆਪਣੇ ਸਰਹੱਦੀ ਸੁਰੱਖਿਆ ਬਲਾਂ ਦੀ

0: ਭੂਮਿਕਾ ਤੇ ਕਾਰਵਾਈ ਕਰਨ ਲਈ ਕਿਹਾ ਹੈ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਸਰਹੱਦ ਦਾ ਸਤਿਕਾਰ ਕਰਨ ਅਤੇ ਆਪਣੇ ਪਾਸਿਓਂ ਗੈਰ ਕਾਨੂੰਨੀ ਆਵਾਜਾਈ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਹਿੰਦ ਪ੍ਰਸ਼ਾਂਤ ਕਮਾਂਡ ਦੇ ਮੁਖੀ ਐਡਮਿਰਲ ਸੈਮੁਅਲ ਜੇ ਪਪਾਰੋ ਨਾਲ ਮੁਲਾਕਾਤ ਕੀਤੀ। ਡਾ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੀਟਿੰਗ ਵਿਚ ਹਿੰਦ ਪ੍ਰਸ਼ਾਂਤ ਖੇਤਰ ਵਿਚ ਭਾਰਤ ਅਤੇ ਅਮਰੀਕਾ ਵਿਚਕਾਰ ਸੁਰੱਖਿਆ ਸਾਂਝੇਦਾਰੀ ਅਤੇ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਸਕਿਲਿੰਗ ਐਂਡ ਇੰਪਲੋਇਬਿਲਟੀ ਟਰਾਂਸਫਾਰਮੇਸ਼ਨ ਥਰੂ ਅਪਗ੍ਰੇਡਡ ITI PM ਸੇਤੂ ਯੋਜਨਾ ਨੂੰ ਅੱਜ ਇਕ ਸਾਲ ਪੂਰਾ ਹੋ ਰਿਹਾ ਹੈ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਹ ਯੋਜਨਾ ਪਿਛਲੇ ਸਾਲ 4 ਅਕਤੂਬਰ ਨੂੰ ਸ਼ੁਰੂ ਹੋਈ ਸੀ। ਇਸ ਦਾ ਉਦੇਸ਼ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ITIs ਨੂੰ ਆਧੁਨਿਕ ਬਣਾਉਣਾ ਅਤੇ ਉਨ੍ਹਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨਾ ਹੈ। ਇਸ ਯੋਜਨਾ ਤਹਿਤ ITIs ਵਿਚ ਸਿਖਲਾਈ ਸਹੂਲਤਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਲਈ ਜ਼ਰੂਰੀ ਵਿਹਾਰਕ ਹੁਨਰ ਪ੍ਰਦਾਨ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। PM ਸੇਤੂ ਯੋਜਨਾ ਲਈ ਕੁਲ 60,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ITIs ਵਿਚ ਵਿਦਿਆਰਥੀਆਂ ਦੀ ਗਿਣਤੀ ਵੀ 2014-15 ਵਿਚ 9,51,000 ਤੋਂ ਵੱਧ ਕੇ 2025-26 ਵਿਚ 14,70,000 ਹੋ ਗਈ ਹੈ। ਹੁਣ ਤੱਕ PM ਸੇਤੂ ਸਕੀਮ ਅਧੀਨ 850 ITIs ਚੁਣੇ ਗਏ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤੀ ਜਨ ਮਾਨਸ ਵਿਚ ਇਨਕਲਾਬੀ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣ ਵਿਚ ਕ੍ਰਿਸ਼ਨ ਵਰਮਾ ਦੇ ਅਣਥਕ ਯਤਨ ਦੇਸ਼ ਦੇ ਆਜ਼ਾਦੀ ਸੰਗਰਾਮ ਦਾ ਇਕ ਅਨਿੱਖੜਵਾਂ ਅੰਗ ਸਨ। ਉਪ ਰਾਸ਼ਟਰਪਤੀ ਨੇ ਵੀ ਕਿਹਾ ਕਿ ਸ੍ਰੀ ਕ੍ਰਿਸ਼ਨ ਵਰਮਾ ਦਾ ਜੀਵਨ ਅਤੇ ਕੁਰਬਾਨੀ ਪੀੜ੍ਹੀਆਂ ਨੂੰ ਹਿੰਮਤ ਅਤੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਆਪਣਾ ਪੂਰਾ ਜੀਵਨ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ ਅਤੇ ਮਾਤ ਭੂਮੀ ਦੀ ਰਾਖੀ ਲਈ ਉਨ੍ਹਾਂ ਦੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਯੁਕਰੇਨ ਨੇ ਰੂਸ ਨਾਲ ਜੰਗ ਬੰਦੀ ਲਈ ਭਾਰਤ ਦੀ ਤਜਵੀਜ਼ ਨੂੰ 4 ਤਜਵੀਜ਼ਾਂ ਵਿਚੋਂ ਸਭ ਤੋਂ ਵਿਆਪਕ ਦਸਿਆ ਹੈ। ਯੁਕਰੇਨ ਦੇ ਵਿਦੇਸ਼ ਮੰਤਰੀ ਐਂਟੀ ਸਬੀਹਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਨਾਲ ਸਬੰਧਤ ਜੰਗਬੰਦੀ ਤੇ ਵਿਚਾਰ ਕਰਨ ਲਈ ਤਿਆਰ ਹੈ। ਇਹ ਬਿਆਨ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇਸ ਬਿਆਨ ਤੋਂ ਇਕ ਦਿਨ ਬਾਅਦ ਆਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਕਰਾਅ ਨੂੰ ਖਤਮ ਕਰਨ ਲਈ ਕੁਝ ਰਚਨਾਤਮਕ ਸੁਝਾਅ ਦਿੱਤੇ ਨੇ। ਯੁਕਰੇਨ ਅਨੁਸਾਰ ਭਾਰਤ ਤੋਂ ਇਲਾਵਾ ਤੁਰਕੀ, ਮਿਸਰ ਅਤੇ ਅਮਰੀਕਾ ਨੇ ਵੀ ਜੰਗਬੰਦੀ ਤਜਵੀਜ਼ਾਂ ਦਿੱਤੀਆਂ ਨੇ। ਯੁਕਰੇਨ ਦਾ ਕਹਿਣਾ ਹੈ ਕਿ ਸਮਝੌਤੇ ਵਿਚ ਲੜਾਈ ਦੇ ਨਾਲ ਨਾਲ ਊਰਜਾ ਅਤੇ ਬੰਦਰਗਾਹਾਂ ਤੇ ਹਮਲੇ ਅਤੇ ਕਾਲੇ ਸਾਗਰ ਵਿਚ ਗਤੀਵਿਧੀਆਂ ਨੂੰ ਰੋਕਣਾ ਸ਼ਾਮਲ ਹੋਣਾ ਚਾਹੀਦੈ। ਇਸ ਤੋਂ ਪਹਿਲਾਂ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਸੀ ਕਿ ਰੂਸ ਸੰਘਰਸ਼ ਦੇ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰੇਗਾ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ 10,000 ਨਵੀਆਂ ਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਆਪਣੀ ਤਰ੍ਹਾਂ ਦੀ ਪਹਿਲੀ SHO ਸਮਿਲਨੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀ ਨੂੰ ਪਿੰਡਾਂ ਅਤੇ ਕਸਬਿਆਂ ਵਿਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਸ ਲਾਹਨਤ ਤੇ ਕਾਬੂ ਪਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਪੂਰੇ ਪੰਜਾਬ ਵਿਚ ਲੋਕ ਲਹਿਰ ਬਣ ਗਈ ਹੈ। ਦਿੱਲੀ ਪੁਲਿਸ ਨੇ 3 ਮਹਿਲਾ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਲਾਏ ਗਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਲਜ਼ਾਮ ਹੈ ਕਿ ਇਹ ਘਟਨਾਵਾਂ ਕੱਲ੍ਹ ਨਵੀਂ ਦਿੱਲੀ ਇਲਾਕੇ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀਆਂ, ਜਦੋਂ ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸਨ। ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਦੂਜੀ ਸੇਖੋਂ ਇੰਡੀਅਨ ਏਅਰ ਫੋਰਸ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਮੈਰਾਥਨ ਭਾਰਤੀ ਹਵਾਈ ਫੌਜ ਦੇ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਯਾਦ ਵਿਚ ਅੱਜ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤੀ, ਹਿੰਮਤ ਅਤੇ ਰਾਸ਼ਟਰੀ ਏਕਤਾ ਲਈ ਪ੍ਰੇਰਿਤ ਕਰਨਾ ਹੈ। ਇਸ ਵਿਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਦੌੜਾਂ ਸ਼ਾਮਲ ਹੋਣਗੀਆਂ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਬਹਾਦਰੀ ਅਤੇ ਕੁਰਬਾਨੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। 2026 ਏਸ਼ੀਆਈ ਖੇਡਾਂ ਅੱਜ ਖਤਮ ਹੋ ਰਹੀਆਂ ਨੇ। ਸਮਾਪਤੀ ਸਮਾਰੋਹ ਜਾਪਾਨ ਦੇ ਨਗਾਓਆ ਸ਼ਹਿਰ ਦੇ ਮਿਜ਼ੋਹੋ ਪਾਰਕ ਅਥਲੈਟਿਕ ਸਟੇਡੀਅਮ ਵਿਚ ਹੋਏਗਾ। ਭਾਰਤ ਨੇ ਇਸ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕੋਲ 85 ਤਮਗੇ ਜਿੱਤੇ ਨੇ। ਇਨ੍ਹਾਂ ਵਿਚ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿੱਚ ਚੌਥੇ

ਮੰਤ ਰਿਹਾ ਔਰਤ ਨਿਸ਼ਾਨੇਬਾਜ਼ ਨੀਰੂ ਡਾਂਡਾ ਸਮਾਪਤੀ ਸਮਾਰੋਹ ਚ ਭਾਰਤ ਦੇ ਝੰਡਾ ਬਰਦਾਰ ਹੋਣਗੇ ਉਹ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ ਸਮਾਪਤੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੰਤ ਪੰਗਾਲ ਨੂੰ ਏਸ਼ੀਆਈ ਖੇਡਾਂ ਵਿਚ 53 ਕਿਲੋਗਰਾਮ ਮਹਿਲਾ ਫ੍ਰੀ ਸਟਾਈਲ ਕੁਸ਼ਤੀ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਪੰਗਾਲ ਦੀ ਪ੍ਰਾਪਤੀ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ ਪ੍ਰਧਾਨ ਮੰਤਰੀ ਨੇ ਅਦਿਤੀ ਅਸ਼ੋਕ ਪਰਨਵੀ ਸਰਤ ਉਰਸ ਅਤੇ ਦੀਕਸ਼ਾ ਡਾਗਰ ਵਾਲੀ ਮਹਿਲਾ ਗੋਲਫ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ਤੇ ਵੀ ਵਧਾਈ ਦਿੱਤੀ ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਦਲ ਨਵੀਂ ਦਿੱਲੀ ਪਰਤ ਆਇਆ ਔਰਤਾਂ ਦੇ 75 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਲਵਲੀਨਾ ਬੁਰਗੋਹਨ ਨੇ ਕਿਹਾ ਕਿ ਆਪਣੀਆਂ ਦੂਜੀਆਂ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਨਾਲ ਉਸ ਨੂੰ ਪਿਛਲੀਆਂ ਏਸ਼ੀਅਨ ਖੇਡਾਂ ਦੇ ਚਾਂਦੀ ਦੇ ਤਮਗੇ ਨੂੰ ਸੋਨੇ ਵਿਚ ਬਦਲਣ ਦਾ ਮੌਕਾ ਮਿਲਿਆ ਹੈ ਪੁਰਸ਼ਾਂ ਦੇ 80 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਅੰਕੁਸ਼ ਪੰਗਾਲ ਨੇ ਕਿਹਾ ਕਿ ਉਸ ਦਾ ਧਿਆਨ ਹੁਣ ਓਲੰਪਿਕ ਤੇ ਹੈ ਔਰਤਾਂ ਦੇ 65 ਕਿਲੋਗਰਾਮ ਵਰਗ ਵਿਚ ਸੋਨੇ ਦਾ ਤਮਗਾ ਜੇਤੂ ਪ੍ਰਵੀਨ ਹੁੱਡਾ ਨੇ ਟੀਮ ਦੀ ਜਿੱਤ ਦਾ ਸਿਰਾ ਸਖ਼ਤ ਮਿਹਨਤ ਸੰਸਥਾਗਤ ਸਮਰਥਨ ਖਿਡਾਰੀਆਂ ਦੇ ਅਣਥਕ ਸਮਰਪਣ ਕੋਚਿੰਗ ਸਟਾਫ ਦੇ ਰਣਨੀਤਿਕ ਮਾਰਗਦਰਸ਼ਨ ਅਤੇ ਭਾਰਤੀ ਖੇਡ ਅਥਾਰਟੀ ਦੇ ਸਮਰਥਨ ਨੂੰ ਦਿੱਤਾ ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ 4 ਸਟੇਟ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ ਹੈ ਆਈ ਟੀ ਆਈ ਇਸ ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਪੀ ਐਮ ਸੇਤੂ ਯੋਜਨਾ ਨੇ ਅੱਜ 1 ਸਾਲ ਪੂਰਾ ਕਰ ਲਿਆ ਹੈ ਅਤੇ 2026 ਏਸ਼ੀਆਈ ਖੇਡਾਂ 'ਚ ਖਤਮ ਹੋ ਰਹੀਆਂ ਨੇ ਭਾਰਤ ਕੋਲ 85 ਤਮਗੇ ਜਿੱਤ ਕੇ 4 ਸਥਾਨ 'ਤੇ ਰਿਹਾ ਹੈ ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6 ਵਜੇ 20 ਮਿੰਟ 'ਤੇ ਹੋਏਗਾ ਨਮਸਕਾਰ

0: ਤੇ ਆਪਣੀ ਆਹੀ ਖਿਆਲ ਹੀ ਛੁਰੇ ਬਿਲਕੁਲ ਆਥੋ ਗਾਂ ਤੋਂ ਗਾਂ ਮਜੇ ਤੋਂ ਲਾਈ ਜਾਦੇ
1: ਬਿਲਕੁਲ
0: ਮੈਂ ਲੈ ਖਿਆਲ ਸੁਣਾ ਸਾਂ ਜਾਨਵਰ ਇਹ ਬੇਸੂ
1: ਬਿਲਕੁਲ ਜੀ
0: ਸੁਣੋ ਚੋਲੇ ਨਾਲ ਕੀ ਬੋਇਨਸ ਸ਼ਮਰ ਨਾਲ ਕੀ ਬੋਇਨਸ ਇੱਕ ਇੱਕ ਕਮ ਸੇ ਕਮ ਇੱਕ ਇੱਕ ਦੋ ਦਿਨ ਫਰਸਨ ਨਾਲ ਬੇਨਸ ਪੂਰਾ ਨਾਲ ਖਿਆਲ ਸੁਣੀ ਤੇ ਚਾਰੇ ਉਨੀ ਡੇ ਚੁਣੀ ਬੁੜੀ ਆਈ ਫਰਸਨ ਹਾਂ ਆਈ ਫਰਸਨ ਅਲਬਤ ਹਰ ਗਾਂ ਮਾਈ ਕੇ ਚੁਣੋ ਜੀ ਹਰ ਦਿਸ਼ੀ ਚੁਣੋ ਜੀ ਹਰ ਸਟੇਟ ਏ ਚੁਣੋ ਜੀ
1: ਬਿਲਕੁਲ ਜੋ ਥਾਂ ਨਿਲਾਈ ਸ਼ਬੋ ਕੇ ਰਜ਼ੀਗਾ ਕਿ ਤੋਮੀ ਔਲਾਤੀ ਫਸਟੇ ਜਾਨਵਰਸ ਨਾ ਨਗਾਸਨੋ ਬਰਤਾਉ ਸਲੂਕ ਸਹੀ ਬੋਨੇ ਆਉਜੀ ਥੇ ਆਈ ਫਸਟ ਜਾਨਵਰ ਅਸੋਜ ਅਚਕ ਵਫਾਦਾਰ ਬਿਲ ਰੇ ਜੋ ਕਿ ਅਸਨੋ ਬਸ ਇੱਕ ਫਸਟੇ ਰੋਸ ਅਸਨੋ ਸਾਥ ਦੇਨੋ ਤੋ ਕਨੂ ਜਾਨਵਰ ਕਚਕ ਵਫਾਦਾਰ ਇੱਕ ਮੁਜੋ
0: ਬੁਰੇ ਤੁਲਾ ਉੱਥੇ ਨਾ ਜੋ ਅਸਨੇ ਜਾ ਰਹੇ ਥੇ ਯਾ ਅਸਨੇ ਜਾਣਕਾਰ ਹਾਂ ਜਾ ਰਹੇ ਰਦੀ ਪੁਛਾਂ ਕਿ ਸ਼ੂਮ ਬੁੜੇ ਜ਼ਬਰਦਸਤ ਹਾਂ ਜੇ ਵਫਾਦਾਰ ਹਾਂ ਉੱਥੇ ਨਾ ਯਾ ਤੋ ਮਨ ਤੁਜੋ ਅਸਨੇ ਅੱਜ ਬੇ ਤੋ ਪਾਲਤੂ ਜਾਨਵਰ ਜੋ ਪਲਾਇ ਥੇ ਨੂੰ ਬੁਜਾ ਅਸ਼ ਪੀ ਗਾਉ ਵਾਵੇ ਵਫਾਦਾਰ ਹਾਂ ਥੇ ਨਾ ਲੇਕਿਨ ਬੁੜੇ ਅਗਲੇ ਨੂੰ ਗਿਨਾ ਸ਼ੂਮ ਸ਼ੂਮ ਲਾ ਵਫਾਦਾਰ ਹਾਂ ਤੀ ਦੇ ਤਰਾ ਕਰ ਤੋ ਇੱਕ ਲਗਭਾਏ ਦਾਜ ਪੇ ਥੇ ਸੋ ਥੇ ਹਮੇਸ਼ਾ ਯਾ ਚੁਣੌਤੀ ਹੀ ਇਹ ਚੁਣੌਤੀ ਕਿ ਹਾਂ ਭਾਈ ਅਨੁਬਲੀ ਅਨੁ ਦੇਸ ਜਾ ਕੇ ਮੋਰੇ ਭਾਈ ਖੇੜਿਆ ਲੋ ਜੇ ਖੇੜਿਆ ਲੋ ਸੇ ਤੋ ਅਹਿਸਾਨ ਜਤਾਈ ਸਰੂਤੀ ਹਰ ਰੋਜ਼ ਸ਼ੂਮ ਸੇ ਲੇਕਿਨ ਬਾਕੀ ਜਾਨਵਰ ਇਥੇ ਕਾ ਵਫਾਦਾਰ ਹੈ ਨਾ ਯਾ ਤੁਮ ਜੇਥੇ ਗੋੜਾ ਬੋਥਨ ਯਾ ਗਾਉ ਬੋਥਨ ਬੇਸ ਅਗਰ ਇੱਕ ਲੱਖ ਫੱਤ ਗਏ ਸੁਣੀ ਸ਼ਮਰ ਵਾਪਸ ਵੀ ਜੇ ਆਪਣੀ ਗੋੜ ਵਾਪਸ ਫੇਨੀ ਸੇ ਅਜੋ ਬੁਲਸੇ ਮਤਲਬ ਆਈ ਵਫਾਦਾਰੀ ਬਿਲਕੀ ਭਾਈ ਇਸ ਮੰਥ ਮਰ ਭਾਈ ਖੈਰੂ ਮੋਸ਼ ਵਾਪਸ ਵਾਪਸ ਔਰ ਮੈਨੂੰ ਮਾਲਿਕਾ ਵੀ ਵਾਪਸ ਦੇਣ ਤੇ
1: ਬਿਲਕੁਲ ਜੋ ਤੋ ਅਸ ਹੀ ਅਨੂ ਦੇਸ਼ ਰੇ ਜੋ ਕਿ ਜਬ ਜਾਨਵਰੋ ਅਹਿਮੀਅਤ ਬੋਨ ਤੋ ਰਸੀ ਗਾ ਮਤਲਬ ਜ਼ਰੂਰਤ ਹੈ ਬੋਨ ਤੋ ਪੂਰਾ ਵਰਲਡ ਜੋ ਨਾ ਕਿਸੇ ਹਿੰਦੁਸਤਾਨ ਇਸਨ ਉਸ ਪੂਰਾ ਵਰਲਡ ਹੈ ਦੁਨੀਆ ਤੇ ਜਾ ਸਰ ਪਲੋਕਾ ਜਾਨੂ ਦੇਸ ਮਨੇ ਗੇ ਰੇ ਜੋ ਤੇ ਉਹਨੇ ਅਨੂ ਦੇਸ ਮਨਿਓ ਨੀ ਤੋ ਮਕਸਦ ਗਰਜ਼ੀ ਗਾ ਲੇਕਿਨ ਅਸੋ ਤੇ ਦਰਮ ਗਾ ਬੇਸੁ ਜਾਨਵਰ ਜਾ ਫਾਇਦਾ ਬੋਨੀ ਯਾ ਜਾਨਵਰੋ ਵਰਤਾਓ ਬੋਨੀ ਬੇਸੁ ਮਤਲਬ ਫਿਰ ਬੇਸੁ ਜਾਨਵਰ ਰ ਕਚਾਕ ਜਗਾ ਜੋ ਨਾ ਉਜੀ ਜੋ
0: ਜਾਨਵਰੋ ਜਾਨਵਰ ਅਚਕ ਜ਼ਿਆਦਾ ਚੀਜ਼ ਲਾਈ ਆਉ ਜਿਨ ਦਿਨੀ ਸਫਾਈ ਖਿਆਲ ਚੁਣੋ ਜੀ ਯਾ ਦਿਨੋ ਬਾਈ ਸਫਾਈ ਖਿਆਲ ਚੁਣੋ ਜੀ ਜੈਸੇ ਕਿ ਬਾਈ ਜਬ ਇਸੁ ਜੇ ਮੇ ਗੰਦਾ ਚੀਜ਼ ਇੱਕ ਮਿਕਸ ਤੇ ਯਾ ਮੁਝ ਇੱਕ ਚੀਜ਼ ਮਿਕਸ ਤੇ ਨਾ ਚੁਣੋ ਜੀ ਕਿਉਂ ਤੋ ਦਿਨੀ ਗਾ ਮਤਲਬ ਜੀ ਬਿਲਕੁਲ ਅਗਰ ਮੁਝ ਚੀਜ਼ ਅਗਰ ਖਰਾਬ ਚੀਜ਼ ਕੀ ਤੋ ਦੇਗਾ ਉਨਕੋ ਵੀ ਬਿਮਾਰੀ ਲਾਈ ਰਹੇ ਬੇਨੀ ਅੱਛਾ ਉਨ ਮਰਨੇ ਕਾ ਚਾਂਸ ਬੇਨੀ ਅੱਛਾ ਤੇ ਉਨ ਯੋਨ ਮੋਨ ਦੇ ਬਿਲਕੁਲ ਗਰਮ ਚੀਜ਼ ਕਰੇ ਤੇ ਖਿਆਲ ਚੁਣੋ ਜੀ ਵੋਈ ਗਰਮ ਚੀਜ਼ ਖਿਆਲ ਚੁਣੋ ਜੀ ਹਰ ਇੱਕ ਚੀਜ਼ ਬੇ ਜੈਸੇ ਬੇ ਤੁਮ ਅਵਲੇ ਰਦੀ ਆਲੋ ਕਿ ਭਾਈ ਜੈਸੇ ਬੇ ਇੱਕ ਔਲਾਦ ਉਹ ਖਿਆਲ ਚੁਣਨਾ ਆਈ ਫਟੜੇ ਤੇ ਖਿਆਲ ਚੁਣੋ ਜੀ ਅਗਰ ਪਹਿਲੇ ਤੋ ਅਸੋਚੇ ਅਗਰ ਅਸਨੀ ਹੈਸੀਅਤ ਹੈ ਅਗਰ ਅਸਨੀ ਵਾਰ ਹੈ ਜੀ ਤੇ ਵਾਰ ਹੈ ਤੋ ਚੁਣੋ ਨਹੀਂ ਅਗਰ ਨੂੰ ਚੁਪੇ ਤੇ ਨਹੀਂ ਚੁਣੋ ਨਹੀਂ ਜਾਨਵਰ ਅਗਰ ਵਾਰ ਹੈ ਤੋ ਜੈਸੇ ਅਗਰ ਅਸੋਚੇ ਕਾਸ਼ ਖਾਉਂ ਯਾ ਫਿਰ ਅਸੋਚੇ ਉਹ ਵਾਰ ਖਾਈ ਯਾ ਅਸੋਚੇ ਇੱਕ ਇਨਸਾਨ ਇੱਕ ਅਸੋਚੇ ਅਵੇਲੇਬਲ ਬਣ ਹੋ ਜੂ ਕਿ ਭਾਈ ਅੰਦ ਜਾਨਵਰੋ ਵੀ ਖਿਆਲ ਚੁਣੋ ਨਹੀਂ ਸੇ ਅਗਰ ਹਵਾਰ ਹੈ ਚੁਪੇ ਤੇ ਜਾਨਵਰੋ ਚੁਣੋ ਨਹੀਂ ਠੀਕ ਬਿਲ ਬਹੁਤ ਬੜੀਆ ਚੀਜ਼ ਬਿਲ ਤੇਰੇ ਮਤਲਬ ਅਸੀਂ ਪੈਗੰਬਰੋ ਸੁਨਤ ਗੇ ਬਿਲ ਤੇਨਾ ਮੇਜਾ ਮੋਂ ਤੋ ਸੇ ਚੁਣੋ ਠੀਕ ਬਿਲ ਅਗਰ ਵਾਰ ਨਹੀਂ ਤੋ ਸਿੱਧਾ ਮੈਂ ਬਿਲਕੁਲ ਹੀ ਨਹੀਂ ਚੁਣੋਗਾ ਠੀਕ ਬਿਲ ਤੇ ਨਹੀਂ ਤੋ ਮਲਾ ਇੱਕ ਵਿਚਾਰ ਜ਼ੁਲਮ ਗੁਲਾਈ ਬੈਨ ਜੁਲਮ ਖਾਨਾ ਜੀ
1: ਤੋ ਅਨੀ ਫਸਟ ਜਾਨਵਰ ਜ਼ੁਲਮ ਨੇ ਬੋਨੀ ਕਾਰੋਗਾ ਜੋ ਕਸੋ ਕੇ ਛੋਨੇ ਆਉ ਜੀ ਜੋ ਕਿ ਜਾਨਵਰ ਜਾ ਅਚਾ ਕੁਪਾ ਸ਼ੋਨਿਸ਼ ਖੇਰ ਬੇ ਸੁ ਬਾਕੀ ਗਾ ਬੋਨੀ ਗਾ ਬੇ ਯਾ ਤੋ ਅਸ਼ ਪੇ ਕੇ ਜਾ ਬਾਰ ਹਰੀਲ ਤੋ ਸਸ ਪਾਣੇ ਵਾਜ਼ਾ ਯਾ ਸਸ ਕੁਟੇ ਨਾ ਆਈ ਫਸਟ ਜਨੋ ਜਾ ਮਤਲਬ ਜਨੋ ਜਾਨਵਰ ਅਗਰ ਕਿ ਬਿਉ ਹੈ ਤੋ ਖੁਦਾ ਨੇ ਜ਼ੁਲਮ ਇੱਕ ਬਿਉ ਹੈ ਤੋ ਸਸ ਬੇਸ ਕਨਾਈ ਤੇ ਹਟਾਈ ਛੋਨੋ ਜੂ ਜੂ
0: ਸੇ ਤੋ ਬੇਸੂ ਇੱਕ ਚੀਜ਼ ਕਸੋ ਜੇ ਅਟੈਚ ਹੁਣ ਇੱਕ ਤਰੀਕਾ ਹੁਣ ਕਿ ਭਾਈ ਹਮ ਬੇਸੂ ਜ਼ਿਆਦਾ ਸੇ ਜ਼ਿਆਦਾ ਜਕੋ ਤਾਲਾ ਬੇਸੂ ਅਵੇਅਰ ਅਵੇਅਰਨੈਸ ਫੈਲਾਈ ਚੁਣੀ ਜ਼ਿਆਦਾ ਜ਼ਿਆਦਾ ਜਕੋ ਰੇ ਬੇਸੂ ਸਮਝਾਈ ਚੁਣੀ ਵਾ ਅੰਤਿ ਕੇ ਜੀ ਹੈ ਅਨੂ ਜਾਨਵਰ ਅਰ ਗ ਜ਼ੁਰਮ ਏ ਨੋ ਦੇ ਤੇ ਗ ਮਤਲਬ ਫੀਲ ਬੇ ਨੀ ਫੀਲਿੰਗ ਹੈ ਉਸ ਜ਼ੁਰਮ ਉਹ ਸੇ ਤੇ ਬੇਸੂ ਜ਼ਿਆਦਾ ਸੇ ਜ਼ਿਆਦਾ ਅਵੇਅਰ ਚੁਣੀ ਹੋ ਜੂ ਕਿ ਭਾਈ ਅਨੂ ਬੇਜਾਨ ਚੀਜ਼ ਨੇ ਬਿਲ ਬਟ ਨੇ ਬਿਲ ਤਾਂ ਕਿ ਬੇਸੂ ਬਟੇ ਜੇ ਕੇ ਉਸ ਤੇ ਅਸਰ ਨੇ ਵੀ ਪ੍ਰਡੂ ਗ ਜਾਨਵਰ ਬਿਲ ਜਾਨਵਰ ਮਤਲਬ ਜਾਨ ਹੈ ਚੀਜ਼ ਬਿਲ ਜਾਨ ਹੈ ਚੀਜ਼ ਕਿ ਬਈ ਤੂੰ ਲਾਈ ਕੁਟਿਓਨੀ ਲਾਈ ਅਜ਼ੀਆ ਦੋਨੀ ਰੇਚ ਹੋਨੀ ਲਾਉ ਵੇਟ ਲਾਉ ਗਯੋਨੀ ਰੇਚ ਹੋਨੀ ਸੇ ਰੇ ਸੇ ਨੇ ਛੋਨੋ ਜੀ ਕਿ ਤੂੰ ਦੇ ਸੇ ਜੀ ਰੇ ਸੇ ਗਜ਼ੁਰ ਮੋ ਸੇ ਬਈ ਸੋ ਬਈ ਸੋ ਜਗਾ ਜਗੇ ਜਾ ਗੇ ਅਵੇਅਰ ਫੈਲਾਈ ਤੇ ਜਕਰ ਰਜ਼ੀ ਰੇ ਤੇ ਹਮ ਬਈ ਸੋ ਨੇ ਤੇ ਵਾਰ ਬਣੀ ਹੈ ਅਵੇਅਰਨੈਸ ਕੇ ਜ਼ਰੀਏ ਹੀ ਨੇ ਤੂੰ ਵਾਰ ਬਣੀ ਸੇ ਮੈਂ
1: ਬਿਲਕੁਲ ਜੋ ਥੋ ਆਨੇ ਜਾਨਵਰੋ ਹਰ ਚੀਜ਼ ਉਬਾਰੇ ਜਾ ਅਸਨੀ ਸ਼ਨਾ ਪ੍ਰੋਗਰਾਮ ਕੋਂਡੇ ਨੇ ਸਰਜਾਰੋ ਰੇ ਹਲਾਈ ਰਜ਼ੀ ਗਾ ਜੋ तो अनिसिस नला नला जनी बीमारी बचाओ बारेगा मुश्किल एक थलो तो सी भी जो अगर एक जानवर एक बीमार बिल तो या सिर्फ बीमारी ओ जो मुठोरे से बीमारी रचौनी कार्यो संजोग चुनो जी
0: से चले भाई तू पलाई तक इंसान ने तो नला मुठो पता बन गई है मुठो जैसे कि अगर मुसु एक रिकाश पे पलाई छु से तो बर्ताव जब चेंज है ਦੇਸੋ ਦਿਸ ਮੂਮੈਂਟ ਹੈ ਚੇਂਜ ਹੈ ਨਹੀਂ ਜੇ ਪੜਤਾ ਹੋ ਜੇ ਬਦਲ ਆਲੋ ਹੁਣ ਪਤਾ ਹੋ ਜੇ ਪਤਾ ਬੇਨਿਸ਼ਾਰ ਕਿ ਭਾਈ ਅਸ਼ ਅਨੀ